0: ਜਾਣਦਾ ਨੀ ਮੈਨੂੰ, ਨੇਹਾ ਕੱਕੜ ਹਾਂ ਮੈਂ।
1: ਕੱਕੜ ਹੂੰ ਮੈਂ, ਕਿਆ ਬਾਤ ਹੈ। ਹਾਈ ਸਟਾਈਲ ਰੋਮਾਂਟਿਕ ਸੌਂਗ ਥਰੂ ਲਵ।